ਤੁਹਾਡੇ ਨਾਲ ਹਾਂ ਜੀ ਤੁਹਾਡੇ ਨਾਲ ਓ ਹਾਂ ਜੀ ਮੁਹਾਡੇ ਨਾਲ ਮੁਹਾਡੇ ਨਹੀਂ ਹੋਤਾ ਸਾਡੇ ਨਾਲ ਇਸੀ ਬੀਚ ਭਾਈ ਇਹ ਦੁਰੂ ਕਰਕੇ ਨਾ एक विकेट और गिरा दिया श्रीलंका का। नाउ श्रीलंका स्कोरिंग सेकेंड इनिंग 21 रन आफ्टर लूजिंग 3 विकेट्स।